ਸਦੀ ਚ ਅਵਤਾਰ ਬਹੁਤ ਹੁੰਦੇ ਨੇ ਅਸੀਂ ਸੱਚ ਵਿੱਚ ਭਰੋਸਾ ਰੱਖੀਏ ਤਾਂ ਇਸੇ ਤਰ੍ਹਾਂ ਜੀਏ ਇਕਤਾ ਵਿੱਚ ਕਹਿਣਾ ਤਾਂ ਪਾਵਾਂ।